ਸਰੀ ਝੰਡਤਾਮ ਨੇ ਸਰੀ ਝੰਡਤਾਮ ਸਰੀ ਮਾਪਾ ਝੰਡਤਾਮ ਝੰਡਤਾਮ ਰੇ ਮਾਪਾ ਨੀ ਸਾ ਚਿੰਕੀ ਨੱਤੋ ਪਾਮਾ ਗਰੀ ਨੇ ਸਰੀ ਗਮਗਰੀ ਸਰੀ ਮਾਪਾ ਸਰੀ ਮਾਪਾ ਮਾਪਾ ਨੀ ਸਰੀ ਮਗਰੀ ਨੀ ਸਰੀ ਮਾਪਾ ਗਰੀ ਮਾਪਾ ਗਰੀ ਸਰੀ ਮਾਪਾ ਗਰੀ